0: ਕੀ ਕਹਾਂ ਤੁਹਾਨੂੰ, ਤੁਸੀਂ ਮੈਨੂੰ ਕਿੰਨੇ ਚੰਗੇ ਲੱਗਦੇ ਹੋ। ਚੰਗਾ ਚੰਗਾ।
1: We are Radio Masti 24/7 live, keeping you connected Bollywood style, anywhere, anytime.